0: ਵਾਪਸ ਬੰਡਾ ਮਣੋ ਕੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੋ ਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਦਿੱਤੀ ਫਿਸ਼ੀ ਸਲਾਮ ਕੋ ਮਿਸ ਫਿਸ਼ਮਿਸ ਤੋ

0: ATVFM ਨੋਦੀ ਹੈ ਕਿ ਮੇਗਾ
1: ਦਾੰਤਕਾ ਗੁਲਫਵੀ ਫਿਕਿਆਮ ਰੀਤ
2: ਲਵਤਾ ਰੋਏ ਆਦੇਸ ਕੁਰੀਏ
1: ਨੋਦੀ ਹੈ ਕਿ ਮੇਗਾ ਸਤਵੇ ਹੈਫਮ ਗੇ ਮੈਂ ਹਾਂ ਤੇ
3: ਪਾਈ ਲਵਤਾ ਕੋ ਮਿਸ ਪੈਨੀ
1: ਕੋ ਫਿਲਮ ਨੋ ਮੈਂ ਕੀ ਹਮਾ
0: ਦਿਵਹਿੰਗ ਮੋਨੀਫੂ ਫਿਲਵਾ ਦੇ ਨਮੁਗਾ ਅਬਦੁਸ